ਚੰਬਿਆਲੀ ਕਾਰਕ੍ਰਮ ਸੁਣਨ ਵਾਲੇ ਸਾਰੇ ਮਨੋ ਜੋ ਲਕੇਸ਼ ਚੌਹਾਨ ਦਾ ਪਿਆਰ ਭਰਿਆ ਨਮਸਕਾਰ ਜੀ। ਤਾਂ ਸੁਣਨ ਵਾਲਿਓ, ਤੁਸੀਂ ਜੋ ਇਹ ਤਾਂ ਪਤਾ ਰਹਿੰਦਾ ਹੈ ਕਿ ਇਹਦੇ ਜਿਹੜੇ ਹਿਮਾਚਲੀ ਬੋਲੀ ਦੇ ਜਿਹੜੇ ਕਾਰਿਕ੍ਰਮ ਹੁੰਦੇ ਨੇ, ਤਾਂ ਸੇਰੀ ਜਸਟ ਤਰਾਏ ਹਫ਼ਤੇ ਦੇ ਤਰਾਏ ਦਿਹਾੜੇ ਜਿਹੜਾ ਸੀ ਸ਼ੁਰੂਆਤ ਚੰਬਿਆਲੀ ਕਾਰਿਕ੍ਰਮ ਤੋਂ ਬੁੰਦੇ, ਹੈ ਨਾ ਜੀ। ਅੱਜ ਆਉਂ ਫਿਰ ਚੰਬਿਆਲੀ ਕਾਰਿਕ੍ਰਮ ਲੈ ਕੇ ਹਾਜ਼ਰ ਹਾਂ। ਔਰ ਤੁਸੀਂ ਜੋ ਇਹ ਵੀ ਪਤਾ ਰਹਿੰਦਾ ਹੈ ਕਿ ਬਾਈ ਦਾ ਜਿਹੜਾ ਕਾਰਿਕ੍ਰਮ ਹੁੰਦਾ ਹੈ, ਸੀ ਦੇ ਜਿਹੜੇ ਗ੍ਰਾਮ ਪੱਧਰ ਅੰਦਰ ਮਨੋ ਬੈਠੂ ਰਹੇ ਨੇ, ਬੜੀਆ ਰੇਡੀਆ ਲਾਈ ਕਰੇ ਸੁਣਦੇ ਨੇ, ਹੈ ਨਾ ਜੀ। ਔਰ ਸੇ ਦੇਸ਼ ਵਿਦੇਸ਼ ਰੀ ਜਿਹੜੀ ਖਬਰ ਆ ਬੂਨ ਜਾਂ ਕੋਈ ਐਸੀ ਵਿਸ਼ਾ ਬੂਨ ਦਸੇਰੇ ਬਾਰੇ ਅੰਦਰ ਜਿਹੜੇ ਸੇ ਘਰ ਬੈਠੀ ਕਰੇ ਵੀ ਜਿਹੜੇ ਸੇ ਸੁਣ ਸਕਦੇ ਨੇ, ਹੈ ਨਾ ਜੀ। ਤਾਂ ਤਿਸੇ ਹੀ ਕੜੀ ਅੰਦਰ ਅੱਜ ਆਉਂ ਜਿਹੜਾ ਚੰਬਿਆਲੀ ਕਾਰਿਕ੍ਰਮ ਲੈ ਕੇ ਤੁੰਦੀ ਸੌਗੀ ਫਿਰ ਹਾਜ਼ਰ ਹਾਂ। ਔਰ ਇਹਦੇ ਜਿਹੜੇ ਅੱਜ ਤੁਸੀਂ ਉਸ ਜਿਹੜੀ ਗੱਲਬਾਤ ਕਰਨੀ ਹੈ, ਸੋ ਜਲਵਾਯੂ ਜਿਹੜਾ ਪਰਿਵਰਤਨ ਹੁੰਦਾ ਹੈ ਨਾ, ਸਿੱਕਾ ਕਾਰਨ ਦੋਵਾਂ ਬੁੰਦਾ ਸੇਰੇ ਕੇ ਪ੍ਰਭਾਵ ਹੀ ਨਾ, ਔਰ ਇਸੇਰੇ ਸਮਾਧਾਨ ਦੇ ਤੱਕ ਅਸੀਂ ਕਿਤੂਣਾ ਕੰਮ ਕਰ ਸਕਦੇ, ਹੈ ਨਾ ਜੀ। ਬੜਾ ਛੈਲ ਵਿਸ਼ਿਆ ਜਿਹੜੇ ਅੱਜ ਹਾਥ ਹੁੰਦੇ ਵਾਸਤੇ ਕਾਜੂ ਕਿ ਜੇ ਅਸੀਂ ਹਿਰਦੇ ਨੇ ਕਿ ਭਾਈ ਕਿਸ ਪ੍ਰਕਾਰ ਦੇ ਮੌਸਮ ਜਿਹੜਾ ਸੀ ਕਰਵਟ ਆ ਲੈਂਦਾ, ਕਸ ਕੋਈ ਪਤਾ ਨਾ ਕਿਸੇ ਟਾਈਮ ਲੱਗਦਾ, ਕਦੀ ਤੁਣੀ ਭਰੀ ਗਰਮੀ ਉੱਚੂਆ ਕਰਦੀ ਕਿ ਭਾਈ ਮਤਲਬ ਪ੍ਰਾਣ ਲੈਣ ਵਾਲੀ ਗਰਮੀ ਉੱਚੂ ਕਰਦੀ, ਕਦੀ ਕਦੀ ਇਤੂਣਾ ਤੂਫਾਨ ਆਈਂਦਾ ਕਿ ਸਭ ਕੁਛ ਜਿਹੜਾ ਉਡੇਗਾ ਹੁੰਦਾ ਹੈ। ਤਾਂ ਸਾਰਾ ਕਿ ਸਾਰੀ ਚੀਜ਼ਾਂ ਜਿਹੜੀ ਤੁਸੀਂ ਉਸ 'ਤੇ ਮੈਂ ਗੱਲਬਾਤ ਕਰਨੀ ਹੈ ਕਿ ਵੈਸੇ ਸਾਰਾ ਜਲਵਾਯੂ ਪਰਿਵਰਤਨ ਰੇ ਅਨੁਸਾਰ ਹੀ ਜਿਹੜੀ ਚੀਜ਼ਾਂ ਹੁੰਦੀ ਨੇ, ਹੈ ਨਾ ਜੀ। ਤਾਂ ਅਸੀਂ ਗੱਲਬਾਤ ਕਰਨੀ ਸੌਗੇ ਸੌਗੇ ਤੁਸੀਂ ਜੋ ਜਿਹੜੇ ਛੈਲ ਚੰਬਿਆਲੀ ਲੋਕ ਗੀਤ ਜਿਹੜੇ ਮੈਂ ਤੁਸੀਂ ਜੋ ਸੁਣਨੇ, ਤਾਂ ਸ਼ੁਰੂਆਤ ਮੁਆਕ ਇਹ ਛੜੇ ਛੈਲ ਚੰਬਿਆਲੀ ਲੋਕ ਗੀਤ ਤੋਂ ਕਰਨੀ ਹੈ। ਸੁਣਾ ਤੁਸੀਂ ਇਹ ਛੈਲ ਚੰਬਿਆਲੀ ਲੋਕ ਗੀਤ ਜੀ।

ਜੀ ਤਾਂ ਸੁਣਨ ਵਾਲਿਓ, ਅਭਿਆਸ ਕਸ਼ਮੀਰੀ ਰਾਮ ਅਤੇ ਤਿਆਰੀ ਸੌਗਿਰੀ ਜਿਹੜੇ ਸਾਥੀ ਥੀ ਹੈ ਤਿਆਰੀ ਵਾਕ ਅੰਦਰ ਬੜਾ ਛੈਲ ਚਮੈ ਵਾਲੇ ਲੋਕ ਗੀਤ ਸੁਣੂ ਹੈ। ਤਾਂ ਅਸੂ ਜਿਹੜੀ ਗੱਲਬਾਤ ਮੈਂ ਤੁਸੀਂ ਜੋ ਇਹ ਸੁਣੋ ਕਿ ਕਸ ਵਿਸ਼ੇ ਬੜੀ ਅਸੂ ਗੱਲਬਾਤ ਰੱਖਣੀ ਹੈ ਸੇ ਜਲਵਾਯੂ ਪਰਿਵਰਤਨ ਜਿਹੜੇ ਕਿ ਪਹਿਲੇ ਜਲਵਾਯੂ ਪਰਿਵਰਤਨ ਬੁੰਦਾ ਕੇ ਸੇ ਅਸੂ ਜੋ ਪਤਾ ਹੋਣਾ ਚਾਹੀਦਾ ਹੈ ਸੌਗੀ ਸੌਗੀ ਜਲਵਾਯੂ ਪਰਿਵਰਤਨ ਬੁੰਦਾ ਕੇ ਆਏ ਹੈ ਨਾ ਜੀ, ਔਰ ਸਿਰੇ ਕੇ ਕਾਰਨ ਹੈ ਨਾ ਸਿਰੇ ਪ੍ਰਭਾਵ ਕੇ ਪੜੇ ਔਰ ਅਸੀਂ ਜਲਵਾਯੂ ਪਰਿਵਰਤਨ ਜੋ ਕੀ ਕਰੇ ਜਣ ਸਿਰੇ ਕੇ ਸਮਾਧਾਨ ਬੁਝ ਸਕਦਾ ਹੈ ਅਤੇ ਸੋ ਕੀ ਕਰੇ ਰੋਕੇ ਸਕਦਾ ਹੈ ਤਾਂ ਸਿਰੇ ਬਾਰੇ ਅੰਦਰ ਅਸੂ ਤੁਸ ਉਸਤੇ ਕੇ ਕਰਨੀ ਹੈ ਗੱਲਬਾਤ ਕਰਨੀ ਆਏ ਹੈ ਨਾ ਜੀ। ਤਾਂ ਜਲਵਾਯੂ ਪਰਿਵਰਤਨ ਅੱਜ ਜਿਹੜਾ ਸੀ ਇਹਦੇ ਗ੍ਰਾਮ ਪੱਧਰ ਹਰੀ ਸਮੱਸਿਆ ਥੋੜ੍ਹੀ ਆ ਫਿਰੇ ਜਾਂ ਫਿਰ ਅਸੀਂ ਅਕਬੋਲ ਨਾ ਕਿ ਪ੍ਰਦੇਸ਼ ਹਰੀ ਸਮੱਸਿਆ ਨਹੀਂ ਹੈ, ਇਹ ਇਹਦੇ ਦੇਸ਼ ਹਰੀ ਵੀ ਸਮੱਸਿਆ ਦੇਸ਼ ਹਰੀ ਸੌਗੀ ਸੌਗੀ ਇਹਦੇ ਅੱਖ ਪੂਰੇ ਵਿਸ਼ਵ ਦੇ ਸਮੱਸਿਆ ਜਿਹੜੇ ਅਸੀਂ ਜਲਵਾਯੂ ਪਰਿਵਰਤਨ ਜਿਹੜੇ ਆ ਬਣੋ ਰਹੇ ਹੈ। ਕਾਜੂ ਕਿ ਜੇ ਕਿਸੇ ਟਾਈਮ ਕੋਈ ਪਤਾ ਨਾ ਲੱਗਦਾ ਕਿ ਕਿਹਦਾ ਮੌਸਮ ਵਿਗੜਨਾ ਹੈ ਜਾਂ ਕੈਸੀ ਐਸੀ ਸਮੱਸਿਆ ਇਸੇ ਖੜੇ ਨਹੀਂ ਆਏ ਕਿ ਸਿਰਾ ਸਮਾਧਾਨ ਹੀ ਨਾ ਬੋਲਣਾ ਹੈ। ਮੰਨ ਲਿਆ ਕਿ ਵਿੱਚ ਅੰਦਰ ਇਸ ਅਸੀਂ ਹਿਰਦੇ ਕਿ ਬਈ ਇੱਕ ਐਸਾ 2020 ਤੋਂ ਬਾਅਦ ਇੱਕ ਕਰੋਨਾ ਦਾ ਟਾਈਮ ਆ ਤੂ ਆਏ ਅਤੇ ਇਸ ਅੰਦਰ ਕਿਤੋਂ ਨਹੀਂ ਜ਼ਿਆਦਾ ਅਸੋ ਸਮੱਸਿਆ ਚਲੀ ਗਈ ਤੀ ਹੈ ਨਾ ਜੀ। ਹਰ ਚੀਜ਼ ਐਸੀ ਬੜੀ ਬੜੀ ਸਮੱਸਿਆ ਜਿਸ ਟਾਈਮ ਆ ਕੇ ਹੁੰਦੀ ਕੁਛ ਕਰੋਨਾ ਤਾਂ ਇੱਕ ਛੂਰੇ ਛੂਰੇ ਤੂੰ, ਲੇਕਿਨ ਜਲਵਾਯੂ ਪਰਿਵਰਤਨ ਦੀ ਅਸੀਂ ਗੱਲ ਕਰਨ ਦਾ ਤੇ ਅੰਦਰ ਵੀ ਬੜੀ ਐਸੀ ਚੀਜ਼ਾਂ ਜਿਹੜੀ ਇਕਦਮ ਹੈ ਜਿਹੜੀ ਅਸੀਂ ਚੱਲੀ, ਮੰਨ ਲਿਆ ਵਰਖਾ ਲੱਗਿਆ ਰਿਹਾ ਉਰੇ ਹੈ ਨਾ ਜੀ, ਜਾਂ ਇੱਦਾਂ ਹੀ ਗਰਮੀ ਅਸੂ ਜੋ ਪੁੱਛੂ ਕਰਦੇ ਕਿ ਤੇ ਅੰਦਰ ਮਤਲਬ ਫੁਕਣੇ ਰਸਾਬ ਇਹਨਾਂ ਹੈ ਨਾ। ਤਾਂ ਜਾਂ ਅਸੀਂ ਆ ਵੀ ਹਿਮਾਚਲ ਦੀ ਗੱਲ ਕਰਨ ਤਾਂ ਹਿਮਾਚਲ ਦੇ ਇੱਕ ਐਸਾ ਰਾਜ ਹੈ ਜਿਸ ਅੰਦਰ ਕਿ ਬਈ ਆਪਾਂ ਸ਼ਿਮਲਾ ਹੀ ਹਿਰ ਲਿਆ, ਸ਼ਿਮਲੇ ਅੰਦਰ ਬੜੇ ਭਾਰੀ ਜਿਹੜਾ ਇੱਕ ਟਾਈਮ ਇਹਦੇ ਹੁੰਦਾ ਤੂੰ ਕਿ ਇਹ ਜਿਹੜਾ ਟਾਈਮ ਸਾਰੇ ਪਰਯਟਕ ਜਿਹੜੇ ਹੁੰਦੇ ਸੀ ਸੇ ਸ਼ਿਮਲੇ ਟੇਰੇ ਤੱਕ ਰਹਿੰਦੇ ਸੀ, ਕਿਹੜੀ ਬੜਾ ਠੰਡਾ ਜਿਹੜਾ ਮੌਸਮ ਰਹਿੰਦਾ ਹੋਆ ਔਰ ਬੜਾ ਛੈਲ ਲੱਗਦਾ ਤੂੰ, ਲੇਕਿਨ ਅੱਬੇ ਅਸੀਂ ਇਹ ਕਹਿੰਦੇ ਕਿ ਪਤਾ ਨਾ ਲੱਗਣਾ ਕਿ ਕਿਸ ਟਾਈਮ ਆ ਕੇ ਬੁਣਾ ਹੈ ਜਾਂ ਇਹਦੇ ਹੀ ਧੁੱਪ ਲੱਗ ਰਹੀ ਹੋਣੀ ਕਿ ਬਈ ਇਤੋਂ ਨਹੀਂ ਧੁੱਪ ਤਾਂ ਹੋਰ ਇਹਦੇ ਜਿਹੜੇ ਪ੍ਰਦੇਸ਼ ਹਨ ਅਤੇ ਤੂੰ ਵੀ ਧੁੱਪ ਨਾ ਬਣ ਜਿਹਨੂੰ ਸ਼ਿਮਲਿਆਂ ਪੁੱਛ ਵਿਗਾਣੇ ਜਾਂ ਇਹਦੇ ਵਰਖਾ ਲੱਗ ਪੈਣੀ ਕਿ ਸਭ ਤੂਫਾਨ ਨੇ ਚੱਲੀ ਜਾਣਾ ਹੈ। ਇਹ ਸਾਰੀ ਚੀਜ਼ਾਂ ਜਿਹੜੀ ਨੇ ਸੇ ਪਰਿਆਵਰਨ ਜਿਸ ਬੰਦੇ ਜਲਵਾਯੂ ਪਰਿਵਰਤਨ ਜਿਹੜੇ ਕਾਰਨ ਜਿਹੜੇ ਨੇ ਸੇ ਬੁੰਦੀ ਨੇ ਹੈ ਨਾ ਜੀ। ਇਹ ਸੇਰਾ ਇੱਕ ਅਰਥ ਇਹ ਬੁੰਦਾ ਹੈ ਕਿ ਮੰਨ ਲਿਆ ਕਿ ਇਹਦੀ ਜਿਹੜੀ ਪ੍ਰਿਥਵੀ ਆ ਸੇਰੇ ਜਾਂ ਮੰਨ ਲਿਆ ਤਾਪਮਾਨ ਬੜੀ ਅੱਛਾ ਜਾਂ ਵਰਸ਼ਾ ਮੌਸਮ ਜਾਂ ਕੁਛ ਇਹਦੀ ਪ੍ਰਾਕ੍ਰਿਤਿਕ ਪਰਿਸਥਿਤੀ ਜਿਹੜੀ ਹੁੰਦੀ ਹੈ ਨਾ ਸੇ ਹਰ ਲੰਬੇ ਸਮੇਂ ਤੋਂ ਬਾਅਦ ਜਿਹੜਾ ਹੁੰਦਾ ਨਾ ਤੇ ਅੰਦਰ ਪਰਿਵਰਤਨ ਹੀ ਰਹਿੰਦਾ ਹਰ ਵਕਤ ਜਿਹੜਾ ਅਸੀਂ ਕੋਈ ਜਿਵੇਂ ਮੰਨ ਲਿਆ ਕਿ ਅਸੀਂ ਇਹ ਨਿਰਧਾਰਿਤ ਕਰੂ ਰਹੇ ਕਿ ਦਸੰਬਰ ਤੋਂ ਅਤੇ ਲਗਭਗ ਜਿਹੜਾ ਫਰਵਰੀ ਜਾਂ ਮਾਰਚ ਫਰਵਰੀ ਤੱਕ ਜਿਹੜਾ ਟਾਈਮ ਹੁੰਦਾ ਹੈ ਸੇ ਬਰਫ਼ਬਾਰੀ ਰਹਿੰਦਾ ਤੇ ਅੰਦਰ ਯੂੰ ਖੀਣਾ ਜੀ ਹੈ ਨਾ। ਔਰ ਤੋਂ ਅੱਗੋਂ ਕੁਛ ਜਿਸ ਟਾਈਮ ਜੁਲਾਈ ਜੂਨ ਜੁਲਾਈ ਤੋਂ ਅੱਗੋਂ ਜਿਹੜਾ ਮਹੀਨੇ ਚੱਲਣਾ ਤੇ ਉਹਨਾਂ ਦਾ ਵਰਖਾ ਹੋਣੀ ਹੈ ਤਾਂ ਤੇ ਹਿਸਾਬ ਉਸਤੇ ਮੌਸਮ ਜਿਹੜਾ ਤੁਸੀਂ ਇੱਕ ਟਾਈਮ ਜਿਹੜਾ ਨਿਰਧਾਰਿਤ ਹੁੰਦਾ ਤੂੰ ਅਬ ਕਿਸੇ ਟਾਈਮ ਪਤਾ ਨਾ ਲੱਗਦਾ।

ਤਾਂ ਜਿਹੜੇ ਇਹਦੇ ਮਣ ਹੁਣ ਸਭ ਤੋਂ ਪਹਿਲਾਂ ਸੇ ਜਾਗਰੂਕ ਹੋਣ, ਤਿਆਰਾ ਇਹ ਅਧਿਕਾਰ ਬਣਦਾ ਹੈ ਕਿ ਭਾਈ ਅਗਰ ਅੱਖ ਪੇੜ ਕਿਸੇ ਕਾਰਨ ਤੋਂ ਅਗਰ ਕਟਿੰਦਾ ਪਿਆ ਤਾਂ 5 ਪੇੜ ਲਾਣੇ ਬਿਨ ਤੇਰੀ ਸੇਵਾ ਵੀ ਕਰਨੀ ਆ, ਅਸੀਂ ਪਾਲਣੇ ਬਿਨ, ਇਸ ਪ੍ਰਕਾਰ ਦਾ ਤਿਆਰਾ ਜਿਹੜਾ ਅਸੀਂ ਪੂਰਾ ਪੂਰਾ ਕੇ ਬੁਣਾ ਚਾਹੀਦਾ ਹੈ, ਇੱਕ ਮਿਸ਼ਨ ਬੁਣਾ ਚਾਹੀਦਾ ਹੈ ਕਿ ਭਾਈ ਇਹਦਾ ਇਹਦੀ ਜਿਹੜੀ ਭੂਮੀ ਆ, ਇਹਦੀ ਜਿਹੜੀ ਮਾਤਰੀ ਭੂਮੀ ਆ, ਸੇ ਸਵੱਛ ਰਿਹਾ ਹੈ, ਸ਼ੁੱਧ ਰਿਹਾ ਹੈ, ਸੁੰਦਰ ਰਿਹਾ ਹੈ, ਤਾਂ ਇਸੇ ਚੀਜ਼ਾਂ ਇਹਦੇ ਮਨ ਅੰਦਰ ਬੁਣਾ ਚਾਹੀਦੀ ਹੈ ਨਾ ਜੀ। ਔਰ ਜਿਹੜੀ ਸਰਕਾਰੀ ਨੀਤੀ ਹੁੰਦੀ ਹੈ ਤਿਆਰਾ ਵੀ ਜਿਹੜਾ ਸਹੀ ਤਰੀਕੇ ਸੇ ਜਿਹੜਾ ਪੂਰਾ ਦਾ ਪੂਰਾ ਇਸਤੇਮਾਲ ਲੋਕਾਂ ਤੱਕ ਪੂਜਾ ਹੈ, ਆ ਉਸ ਤੋਂ ਸਾਰੀ ਜਾਣਕਾਰੀ ਬੋਆ, ਤਾਂ ਕਿ ਸ਼ਿਕਾਰੀ ਚੀਜ਼ਾਂ ਜਿਹੜੀ ਨੇ ਸੇ ਜਲਵਾਯੂ ਪਰਿਵਰਤਨ ਜਾਂ ਸੇ ਸੁਧਾਰ ਸਮਾਧਾਨ ਜਿਹੜਾ ਨੇ ਸੇ ਕਰ ਸਕਦੇ ਹੈ ਨਾ ਜੀ। ਤਾਂ ਇੱਥੇ ਥੋੜ੍ਹਾ ਗੱਲਬਾਤ ਇੱਕ ਹੋਰ ਅਸੀਂ ਛੈਲ ਚਮੈਲੀ ਲੋਕ ਗੀਤ ਸੁਣਦੇ, ਸੁਣਾ ਤੁਸੀਂ ਇਹ ਛੈਲ ਚਮੈਲੀ ਲੋਕ ਗੀਤ ਜੀ।

ਸਭ ਸੁਣਨ ਵਾਲਿਆਂ ਚੋਂ ਅਰੁਣਾ ਗੁਪਤਾ ਰਾ ਨਮਸਕਾਰ। ਤਾਂ ਦੇਖੋ ਮਾਰਾ ਅਸੀਂ ਵੀ ਕਾਰਜਕ੍ਰਮ ਲਈ ਕੇ ਹਾਜ਼ਰ ਹੋਈਏ, ਹੋਰ ਤੁਸੀਂ ਵੀ ਨਿਹਾਲ ਪੁਆਏ ਵੀ ਅੱਜ ਜੇ ਅਸੀਂ ਮੰਡਿਆਲੀ ਕਾਰਜਕ੍ਰਮ ਆਉਣਾ। ਤਾਂ ਅੱਜ ਵੀ ਅਸਾਂ ਬੜੀਆ ਬੜੀਆ ਛੈਲ ਛੈਲ ਲੋਕ ਗੀਤ ਸੁਣਾਉਣੇ, ਕੁਛ ਅਸਾਂ ਗੱਲਬਾਤ ਕਰਨੀ। ਤਾਂ ਸਭ ਨਾ ਤਾਂ ਪਹਿਲੇ ਦੇਖਾ ਕਾਰਜਕ੍ਰਮ ਵਾਲੀ ਸ਼ੁਰੂਆਤ ਜੇ ਅਸੀਂ ਇੱਕ ਬੜੀਆ ਜਿਹੇ ਛੈਲ ਜਿਹੇ ਲੋਕ ਗੀਤਾਂ ਕਨੇ ਕਰਾਂ। ਦੇਖਾ

ਤਾਂ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੀ ਲੱਗ ਰਹੀ ਸੀ ਅਨੀਤਾ ਪਰਮਾਰ। ਇਹ ਵੀ ਦੇਖਾ ਅਸਾਂ ਗੱਲਬਾਤ ਕਰਨੀ ਪਰਿਆਵਰਨਾਰੀ ਰਕਸ਼ਾ ਕਰਨੇ ਇਕੱਠੇ ਦੇਖਾਂ। ਪਰਿਆਵਰਨਾਰੀ ਰਕਸ਼ਾ ਕਰਨਾ ਮਤਲਬ ਆਪਣੀ ਹੋਰ ਆਪਣੇ ਟੱਬਰਾਰੀ ਦੇਖਭਾਲ ਕਰਨੀ ਹੋਰ ਰਕਸ਼ਾ ਕਰਨੀ ਦੇਖਾ। ਜੇ ਭਈ ਜੀਆਂ ਹਵਾ ਪਾਣੀ ਖਾਣਾ ਸਭ ਠੀਕ ਹੋਊਗਾ ਤਾਂ ਮਾਣੂ ਜੇ ਅਸੇ ਸਵਸਥ ਹੋਣਾ, ਸਵਸਥ ਹੋਊਗਾ ਤਾਂ ਤੀਸਰਾ ਭਵਿਸ਼ਯ ਵੀ ਤੀਸਰਾ ਖੂਬ ਬੜੀਆ ਆਉਣਾ, ਪੀੜ੍ਹੀ ਦਰ ਪੀੜ੍ਹੀ ਜੇ ਇਸੇ ਸੁਖੀ ਹੋਣੀ ਦੇਖਾ। ਪਰ ਸਵਾਲ ਇਹ ਆ ਬਈ ਪਰਿਆਵਰਨ ਦੀ ਰਕਸ਼ਾ ਕਿਵੇਂ ਕਰਨੀ ਦੇਖਾ, ਹੈ ਨਾ। ਹਰ ਕੋਈ ਮਾਣੂ ਆ ਸੇ ਆਪਣੇ ਹਿਸਾਬੇ ਚੱਲਣਾ ਅਤੇ ਜੋ ਕੋਈ ਪ੍ਰਵਾਹ ਹੈ ਨਹੀਂ ਹੈ ਕਿਆ ਬੋਲਣਾ, ਹੈ ਨਾ। ਤਾਂ ਮਤਲਬ ਜਿਹੜਾ ਬਈ ਦੇਖ ਪਹਿਲੇ ਤਾਂ ਪਰਿਆਵਰਨ ਦੀ ਰਕਸ਼ਾ ਕਿਤੇ ਹੋਣੀ ਬਈ ਆਪਣੇ ਘਰ ਵਾਲਾ, ਜਿਵੇਂ ਮਾਣੂ ਘਰਾਂ ਮੰਜ ਸਾਫ਼ ਸੁਥਰਾ ਰਹੇਗਾ, ਸਫਾਈ ਰੱਖੇਗਾ,

ਤਾਂ ਇਹ ਸੁਣੀ ਤੁਸੀਂ ਮਾਤਾ ਦੀ ਭੇਂਟ ਗਾਉਂਦੇ ਲੱਗ ਰਹੇ ਥੇ ਸੂਰਜ ਮਹਿਤਾ। ਇਹਦੀ ਸੌਗੀ ਦੇਖੋ ਮੰਡਿਆਲੀ ਕਾਰਿਆਕ੍ਰਮ ਦਾ ਵਕਤ ਵੀ ਲੱਗਿਆ ਹੁੰਦਾ ਤਾਂ ਅਰੁਣਾ ਗੁਪਤਾ ਜੋ ਦਿਓ ਇਜਾਜ਼ਤ। ਨਮਸਕਾਰ। ਕਾਰਿਆਕ੍ਰਮ ਦੇ ਪ੍ਰਸਤੁਤਕਰਤਾ ਦੀਪਕ ਕੁਮਾਰ।

ਦੱਸਦਾ। ਖੈਰ ਮੌਕੇ ਗੱਲ ਥੀ ਉਵੇਂ ਬਦਲਣ ਕੋਰਾ ਕਿ ਮਹਿਲਾ ਸਸ਼ਕਤੀਕਰਨ ਸਮਾਜ ਅੰਤਰ ਜ਼ਮੀਨੀ ਬਦਲਾਵ ਕਾ ਸਸਾਵ ਹੀ ਆਈ ਸਕਦਾ, ਜ਼ਮੀਨੀ ਬਦਲਾਵ ਤਾਂ ਹੀ ਆਈ ਸਕਦਾ ਜੇ ਸਮਾਜ ਅੰਤਰ ਮਹਿਲਾ ਜੇ ਆਈ ਤਾਂ ਜਨ ਭਾਗੀਦਾਰੀ ਦੱਸੇ ਅਸ ਸੁਨਿਸ਼ਚਿਤ ਕਰੇਲ। ਤੋ ਗ੍ਰਾਂ ਅੰਤਰ ਸਮਾਜ ਅੰਤਰ ਜੇ ਜਿਤਰੇ ਵੀ ਸੁਵਿਧਾਏ ਔਰ ਜੇ ਵੀ ਕਮੀ ਪੇਸ਼ੀ ਬਤਾਈ ਇਹ ਚੀਜ਼ ਤਾਂ ਹੀ ਹੋਣੀ ਹੈ ਜੇ ਅਗਰ ਅਸ ਦੱਸ ਜੇ ਸਹਿਯੋਗ ਕਰੀਏ ਖੜੀ ਭੋਲ। ਮੌਕੇ ਗੱਲ ਥੀ ਮੈਂ ਤੁਸੀਂ ਜੇ ਲਈ ਪ੍ਰੇਮ ਸਿੰਘ ਤਾਂ ਤੱਠਾਂ ਤੇ ਸੈਥੀ ਕਿ ਆਵਾਜ਼ ਅੰਤਰ ਬਦਨ ਲੋਕ ਗੀਤ ਹੈ ਤਾਂ ਸੁਣਿਆ ਲੋਕ ਗੀਤ ਫਿਰ ਲੈਂ ਤੁਸੀਂ ਜੇ ਹੋਰੀ ਗੱਲਬਾਤ।

ਇਹ ਭਜਨ ਸੁਣਨੇ ਦੇ ਬਾਅਦ ਹੁਣ ਅਸਾਂ ਆਪਣੇ ਸ਼ਰੋਤਿਆਂ ਕਨੇ ਗੱਲ ਕਰਨੀ ਹੈ ਪ੍ਰਯਟਨ ਦੀ ਨਜ਼ਰਾਂ 'ਚ ਉਭਰਦਾ ਹਿਮਾਚਲ। ਦੇਖਾ ਦੇਵ ਭੂਮੀ ਦੇ ਨਾਂ 'ਤੇ ਮਸ਼ਹੂਰ ਸਾਡਾ ਹਿਮਾਚਲ ਪ੍ਰਦੇਸ਼ ਆਪਣੀ ਅਨੋਖੀ ਕੁਦਰਤੀ ਸੁੰਦਰਤਾ, ਬਰਫੀ ਕਨੇ ਅੰਬਰ ਜੋ ਛੂੰਦੀਆਂ ਚੋਟੀਆਂ, ਕਲਕਲ ਵਗਦੀਆਂ ਨਦੀਆਂ ਕਨੇ ਸਮ੍ਰਿੱਧ ਸੰਸਕ੍ਰਿਤਿਕ ਵਿਰਾਸਤ ਦੇ ਤਾਈਂ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਬਦਲਦੇ ਵਕਤ ਕਨੇ ਹਿਮਾਚਲ ਪ੍ਰਦੇਸ਼ ਹੁਣ ਸਿਰਫ ਪੁਰਾਣਾ ਪ੍ਰਯਟਨ ਸਥਲ ਹੀ ਨਹੀਂ ਰਹਿ ਗਿਆ ਹੈ, ਪਰ ਪੂਰੀ ਦੁਨੀਆ ਦੇ ਨਕਸ਼ੇ ਪਰ ਇੱਕ ਨਵਾਂ ਕਨੇ ਤਰੱਕੀ ਕਰਦਾ ਜਿਹੜਾ ਹੈ ਰਾਜ ਦੇ ਤੌਰ ਪਰ ਉਭਰਦਾ ਹੈ। ਅੱਜ ਦੇ ਵਕਤ 'ਚ ਪ੍ਰਯਟਨ ਸਾਡੇ ਰਾਜ ਦੀ ਅਰਥ ਵਿਵਸਥਾ ਦਾ ਇੱਕ ਆਧਾਰ ਬਣੀ ਚੁੱਕਿਆ ਹੈ। ਦੇਖਾ ਅੱਜ ਦਾ ਹਿਮਾਚਲ ਪੁਰਾਣੇ ਪਹਾੜੀ ਸਟੇਸ਼ਨਾਂ 'ਤੇ ਅੱਗੇ ਵਧੀ ਕਰੀ ਨੋਏ ਨੋਏ ਇਲਾਕਿਆਂ 'ਚ ਆਪਣੀ ਪਹਿਚਾਣ ਬਣਾਉਂਦਾ ਹੈ। ਹਿਮਾਚਲ ਪ੍ਰਦੇਸ਼ ਦੇਖਾ ਹੁਣ ਸਾਹਸਿਕ ਖੇਲਾਂ ਦਾ ਪੂਰੀ ਦੁਨੀਆ ਵਿੱਚ ਬੜਾ

ਵੱਡਾ ਕੇਂਦਰ ਬਣ ਚੁੱਕਿਆ ਹੈ। ਬੀੜ ਬਿਲਿੰਗ 'ਚ ਪੈਰਾਗਲਾਈਡਿੰਗ, ਸੋਲੰਗ ਨਾਲੇ 'ਚ ਬੀਚ ਸਕੀਇੰਗ, ਸਪੀਤੀ 'ਚ ਟ੍ਰੈਕਿੰਗ, ਕਨੇ ਬਿਆਸ ਕਨੇ ਸਤਲੁਜ ਨਦੀਆਂ ਪਰ ਰਿਵਰ ਰਾਫਟਿੰਗ ਤਾਂ ਦੇਸ਼ ਵਿਦੇਸ਼ ਦੇ ਮਤੇ ਭਰੀ ਨੌਜਵਾਨ ਇੱਥੋਂ ਆਉਂਦੇ ਹਨ, ਕਨੇ ਇਹਨਾਂ ਖੇਲਾਂ ਦਾ ਜਿਹੜਾ ਹੈ ਮਜ਼ਾ ਲੈਂਦੇ ਹਨ। ਦੇਖਾ ਅਣਛੂਏ ਕੁਦਰਤੀ ਇਲਾਕਿਆਂ ਜੋ ਬਚਾਉਣੇ ਕਨੇ ਉੱਥੋਂ ਦੇ ਲੋਕਾਂ ਦੀ ਸੰਸਕ੍ਰਿਤੀ ਜੋ ਵਧਾਵਾ ਦੇਣੇ ਤਾਂ ਸਰਕਾਰ ਈਕੋ ਟੂਰਿਜ਼ਮ ਪਰ ਵੀ ਖਾਸ ਧਿਆਨ ਦਿਆ ਦੀ ਹੈ। ਹੋਮ ਸਟੇ ਦੀ ਨੀਤੀਆਂ ਕਨੇ ਘੁੰਮਣੇ ਆਏ ਲੋਕਾਂ ਜੋ ਹਿਮਾਚਲੀ ਸੰਸਕ੍ਰਿਤੀ, ਸਾਡੇ ਪਾਰੰਪਰਿਕ ਖਾਣੇ ਪੀਣੇ, ਕਨੇ ਗ੍ਰਾਂ ਦੇ ਜੀਵਨ ਸੌਗੀ ਸਿੱਧਾ ਜੁੜਨੇ ਦਾ ਮੌਕਾ ਜਿਹੜਾ ਹੈ ਸੈ ਦਿੰਦਾ ਹੈ, ਜਿਸ ਵਜ੍ਹਾ ਨੇ ਲੋਕਾਂ ਜੋ ਘਰ ਬੈਠੇ ਹੀ ਹੁਣ ਰੁਜ਼ਗਾਰ ਮਿਲੀ ਜਾਂਦਾ ਹੈ ਮਿਲਦਾ ਹੈ। ਦੇਖਾ ਚਿੰਤਪੁਰਨੀ, ਨੈਣਾ ਦੇਵੀ, ਚਮੁੰਡਾ, ਮਨੀਕਰਨ ਸਾਹਿਬ, ਮਾਂ ਬਗਲਾ ਮੁਖੀ ਦੀਆਂ ਪਵਿੱਤਰ ਜਗ੍ਹਾ 'ਚ ਪੂਰੇ ਸਾਲ ਭਰ ਜਿਹੜਾ ਹੈ ਸ਼ਰਧਾਲੂ ਜਿਹੜਾ ਹਨ ਆਉਂਦੇ ਰਹਿੰਦੇ ਹਨ। ਸਰਕਾਰ ਇਹਨਾਂ ਧਾਰਮਿਕ ਜਗ੍ਹਾ 'ਚ ਜਿਹੜਾ ਹੈ ਰਸਤੇ ਜਾਂਦੇ ਹਨ ਉਹਨਾਂ ਰਸਤਿਆਂ ਦਾ ਜਿਹੜਾ ਹੈ ਨੋਈਕਰਨ ਜਿਹੜੀ ਕਰਾ ਦੀ ਹੈ, ਤਾਂ ਕਿ ਆਉਣੇ ਜਾਣੇ ਵਾਲਿਆਂ ਜੋ ਹੋਰ ਖਰੀ ਜਿਹੜੀ ਹੈ ਸੁਵਿਧਾ ਮਿਲੀ ਸਕੇ, ਕਨੇ ਉਹਨਾਂ ਜੋ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇ। ਦੇਖਾ ਭੀੜ ਭੜਾਕੇ ਅਤੇ ਦੂਰ ਸ਼ਾਂਤੀ ਜੋ ਤੋਪਣੇ ਵਾਲੇ ਲੋਕਾਂ ਤਾਈਂ ਜੰਜੈਲੀ, ਜੀਭੀ, ਸਾਂਗਲਾ, ਘਾਟੀ ਬੋਲੀ ਸਕਦੇ, ਸਪੀਤੀ, ਕਨੇ ਪਾਂਗੀ, ਨਾਏ ਅਤੇ ਬਾਂਕੇ ਬਾਂਕੇ ਇਲਾਕਿਆਂ ਜੋ ਤੇਜ਼ੀ ਸੌਗੀ ਜਿਹੜਾ ਹੈ ਹੋਰ ਜਿਹੜਾ ਹੈ ਵਧਾਇਆ ਜਾਂਦਾ ਹੈ, ਤਾਂ ਕਿ ਲੋਕ ਉੱਥੋਂ ਜਾਈ ਕਨੇ ਸ਼ਾਂਤੀ ਕਨੇ ਕਨੇ ਕੁਦਰਤ ਦਾ ਜਿਹੜਾ ਹੈ ਆਨੰਦ ਲੈ ਸਕਣ। ਦੇਖਾ ਹਿਮਾਚਲ ਦੇ ਉਭਰਦੇ ਪ੍ਰਯਟਨ ਵਿੱਚ ਬੁਨਿਆਦੀ ਢਾਂਚੇ ਦੀ ਤਰੱਕੀ ਦਾ ਜਿਹੜਾ ਹੈ ਬੜਾ ਹੀ ਵੱਡਾ ਹੱਥ ਹੈ। ਦੇਖਾ ਅਟਲ ਟਨਲ ਰੋਹਤਾਂਗ ਦੇ ਬਣਨੇ ਕਨੇ ਲਾਹੌਲ ਸਪੀਤੀ ਅਤੇ ਲੇਹ ਲਦਾਖ ਦੇ ਪ੍ਰਯਟਨ 'ਚ ਇੱਕ ਬੜੀ ਵੱਡੀ ਕ੍ਰਾਂਤੀ ਆਏ ਹੈ। ਰਾਜਯ 'ਚ ਬਣਦੇ ਨੋਈ ਫੋਰਲੈਨ ਕਨੇ ਸੁਰੰਗਾਂ ਸੌਗੀ ਸਫ਼ਰ ਦਾ ਵਕਤ ਜਿਹੜਾ ਹੈ ਘੱਟ ਕਨੇ ਸੁਰੱਖਿਅਤ ਹੋਈ ਚੁੱਕਿਆ ਹੈ। ਦੇਖਾ ਕਾਂਗੜਾ 'ਚ ਗੱਗਲ, ਜੁਬਲਹੱਟੀ, ਸ਼ਿਮਲੇ 'ਚ ਕਨੇ ਪੁੰਤਰ, ਕੁੱਲੂ ਹਵਾਈ ਅੱਡਿਆਂ 'ਤੇ ਹੈਲੀਟੈਕਸੀ ਸੁਵਿਧਾ ਕਨੇ ਦੂਰ ਦੂਰ ਦੇ ਇਲਾਕਿਆਂ ਤਾਈਂ ਪੁੱਜਣਾ ਹੁਣ ਸੌਖਾ ਹੋਈ ਗਿਆ ਹੈ। ਔਨਲਾਈਨ ਬੁਕਿੰਗ, ਹੋਮ ਸਟੇ ਰਜਿਸਟ੍ਰੇਸ਼ਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਹਿਮਾਚਲ ਪ੍ਰਯਟਨ ਦਾ ਪੂਰੀ ਦੁਨੀਆ 'ਚ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ। ਦੇਖਾ ਪ੍ਰਯਟਨ ਕਾਰੋਬਾਰ ਨੌਜਵਾਨਾਂ ਜੋ ਹੋਟਲਾਂ ਗਾਈਡਾਂ ਹੋਟਲ ਦੇ ਗਾਈਡਾਂ ਜਿਹੀਆਂ ਬਾਹਰ ਅਤੇ ਅਗਰ ਕੋਈ ਜਿਹੜੇ ਹਨ ਟੂਰਿਸਟ ਆਉਂਦੇ ਹਨ ਤਾਂ ਗਾਈਡ ਵੀ ਜਿਹੜੇ ਹਨ ਨੌਜਵਾਨ ਬਣਾਉਂਦੇ ਹਨ। ਅੱਜ ਕੱਲ੍ਹ ਟੈਕਸੀ ਓਪਰੇਟਰਾਂ ਦੇ ਤੌਰ ਪਰ ਜਿਹੜਾ ਹੈ ਉਹਨਾਂ 'ਚੋਂ ਜਿਹੜਾ ਹੈ ਰੁਜ਼ਗਾਰ ਮਿਲਦਾ ਹੈ। ਇਹ ਗੱਲ ਤਾਂ ਪੱਕੀ ਹੈ ਕਿ ਹਿਮਾਚਲ ਪ੍ਰਦੇਸ਼ ਅੱਜ ਪ੍ਰਯਟਨ ਦੀ ਨਜ਼ਰ ਪਰ ਇੱਕ ਨੋਏ ਯੁਗੇ 'ਚ ਬੜੀ ਚੁੱਕਿਆ ਹੈ। ਆਪਣੇ ਸਮ੍ਰਿੱਧ ਰੀਤੀ ਰਿਵਾਜ਼ 'ਚੋਂ ਸਾਂਭਦਿਆਂ ਹੋਇਆ ਨਵੀਆਂ ਸੁਵਿਧਾ ਜੋ ਅਪਣਾਉਂਦਿਆਂ ਹੋਇਆ ਹਿਮਾਚਲ ਹੁਣ ਗਰਮੀਆਂ ਦੀ ਛੁੱਟੀਆਂ ਬਿਤਾਉਣੇ ਦਾ ਸਾਧਨ ਹੀ ਨਹੀਂ ਹੈ ਪਰ ਸਾਲ ਭਰ ਲੋਕਾਂ ਜੋ ਆਪਣੀ ਤਰਫ ਖਿੱਚਣ ਵਾਲਾ ਇੱਕ ਵੱਧਦਾ ਕਨੇ ਤਰੱਕੀ ਕਰਦਾ ਰਾਜ ਬਣ ਗਿਆ ਹੈ। ਤਾਂ ਕਹਿਣੇ ਦਾ ਮਤਲਬ ਹੈ ਕਿ ਹੁਣ ਜਿਹੜਾ ਹੈ ਆਹੰਦਾ ਹਿਮਾਚਲ ਵੀ ਜਿਹੜਾ ਹੈ ਪ੍ਰਯਟਨ ਦੀ ਦ੍ਰਿਸ਼ਟੀ 'ਚ ਨਜ਼ਰਾਂ 'ਚ ਬਹੁਤ ਜ਼ਿਆਦਾ ਅੱਗੇ ਵਧੀ ਗਿਆ ਹੈ। ਹੁਣ ਪੂਰੇ ਅਸਾਂ ਦੇ ਪੂਰੇ ਭਾਰਤ 'ਤੇ ਹੀ ਨਹੀਂ ਪਰ ਵਿਦੇਸ਼ਾਂ 'ਤੇ ਵੀ ਲੋਕ ਜਿਹੜਾ ਹੈ ਹਿਮਾਚਲ 'ਚ ਆਉਂਦੇ ਹਨ, ਕਨੇ ਇੱਥੋਂ ਆਪਣਾ ਵਕਤ ਗੁਜ਼ਾਰਦੇ ਹਨ, ਕੁਦਰਤ ਦੇ ਨਜ਼ਦੀਕ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਕਿਉਂ ਕਿ ਅਸਾਂ ਦਾ ਹਿਮਾਚਲ ਹੈ ਹੀ ਬੜਾ ਪਿਆਰਾ, ਹਰਾ ਭਰਾ, ਛੈਲ ਛਬੀਲਾ, ਸੁੰਦਰ, ਨਦੀ ਨਾਲੀ, ਨਦੀਆਂ, ਨਾਲੂ, ਕਨੇ ਦੇਖਾ ਬਰਫਾਂ ਸੌਗੀ ਟੱਕੀਆਂ ਜਿਹੜੀਆਂ ਚੋਟੀਆਂ, ਮਤਲਬ ਬਹੁਤ ਹੀ ਖੂਬਸੂਰਤ ਹਨ। ਕਨੇ ਇੱਥੋਂ ਆਏ ਨੇ ਇਹ ਆਨੰਦ ਲੈਂਦੇ ਹਨ। ਤਾਂ ਦੇਖਾ ਇਹ ਅਸਾਂ ਅੱਜ ਗੱਲ ਕੀਤੀ ਆਪਣੇ ਸ਼ਰੋਤਿਆਂ ਕਹਿਣਾ ਪ੍ਰਯਟਨ ਦੀ ਨਜ਼ਰ 'ਚ ਉਭਰਦਾ ਹਿਮਾਚਲ। ਹੁਣ ਚੱਲਦੇ ਹਨ ਮਨੋਰੰਜਨ ਦੀ ਤਰਫ, ਸੁਣਦੇ ਹਨ ਕਾਰਜਕ੍ਰਮ ਦੀ ਅਗਲੀ ਪ੍ਰਸਤੁਤੀ ਜਿਸ 'ਚ ਗਾਇਆ ਹੈ ਸ਼ਾਂਤੀ ਬਿਸਟ ਕਨੇ ਸਾਥੀਆਂ ਨੇ।

ਛੈਲ ਦਿਆ ਲੋਕ ਗੀਤ ਸੁਣਨ ਦੇ ਬਾਅਦ ਹੁਣ ਅਸਾਂ ਆਪਣੇ ਸ਼ਰੋਤਿਆਂ ਸੌਗੀ ਗੱਲ ਕਰਨੀ ਹੈ ਕਿਸਾਨਾਂ ਜਿਹੜੇ ਅਸਾਂ ਦੇ ਕਿਸਾਨ ਭਾਈ ਭੈਣ ਹੈ ਉਹਨਾਂ ਆਧੁਨਿਕ ਖੇਤੀ ਦੇ ਬਾਰੇ 'ਚ ਦੇਖਾਂ ਨੋਏ ਜ਼ਮਾਨੇ ਦੀ ਖੇਤੀ ਦੀ ਇਹ ਪ੍ਰਥਾ ਹੈ ਜਿਹਦੇ 'ਚ ਬੜੀ ਜਨਸ਼ਕਤੀ ਪੈਸਾ ਕਨੇ ਬਨੋਇੰਗ ਮਸ਼ੀਨ ਥਰੈਸ਼ਰ ਕਨੇ ਕਟਾਈ ਦੇ ਜਿਹੜੇ ਹਨ ਯੰਤਰਾਂ ਦਾ ਖੂਬ ਇਸਤੇਮਾਲ ਹੁੰਦਾ ਹੈ। ਇਸ ਦੇ ਇਲਾਵਾ ਇਹਦੇ 'ਚ ਰਸਾਇਣਿਕ ਖਾਦਾਂ ਕਨੇ ਕੀਟਨਾਸ਼ਕਾਂ ਦਾ ਵੀ ਖੂਬ ਇਸਤੇਮਾਲ ਕੀਤਾ ਜਾਂਦਾ ਹੈ। ਕੁਦਰਤੀ ਸੰਸਾਧਨਾਂ ਦਾ ਜ਼ਿਆਦਾ ਇਸਤੇਮਾਲ ਜੰਗਲਾਂ ਦੀ ਕਟਾਈ ਕਨੇ ਖੇਤੀ ਦੀ ਪਸ਼ੂਆਂ ਅਤੇ ਇਨਸਾਨਾਂ 'ਚ ਫੈਲਣੇ ਵਾਲੇ ਰੋਗਾਂ ਜੋ ਵਧਾਵਾ ਦੇਣ ਵਾਲੇ ਕਾਰਨਾਂ ਦੀ ਵਜ੍ਹਾ ਨੇ ਇਸਾ ਖੇਤੀ ਦਾ ਇਸਤੇਮਾਲ ਜਿਹੜਾ ਹੁਣ ਕੀਤਾ ਜ਼ਿਆਦਾ ਹੈ। ਆਧੁਨਿਕ ਖੇਤੀ ਦਾ ਮਤਲਬ ਹੈ ਕੁਥੀ ਕੁਥੀ ਖੇਤੀ ਦੀ ਉੱਨਤ ਕਨੇ ਵਿਗਿਆਨਿਕ ਪੱਧਤੀ 'ਤੇ ਹੈ ਜਿੱਥੋਂ ਆਧੁਨਿਕ ਨੋਏ ਕ੍ਰਿਸ਼ੀ ਯੰਤਰਾਂ ਉੱਨਤ ਤਕਨੀਕ ਕਨੇ ਉੱਨਤ ਬੀਜਾਂ ਦੀ ਮਦਦ 'ਤੇ ਫਸਲਾਂ ਦਾ ਜਿਹੜਾ ਹੈ ਉਤਪਾਦਨ ਕਰਨੇ ਸੌਗੀ ਨੋਏ ਤਰੀਕੇ ਜਿਹੜੇ ਹਨ ਫਸਲਾਂ ਪਰ ਲੱਗਣੇ ਵਾਲੇ ਕਈ ਤਰ੍ਹਾਂ ਦੇ ਰੋਗਾਂ ਕਨੇ ਕੀਟਾਂ ਜੋ ਜਿਹੜਾ ਹੈ ਕਾਬੂ ਕਰਨਾ ਹੈ। ਆਧੁਨਿਕ ਜਾਂ ਬੋਲ ਸਕਦੇ ਨੋਏ ਪ੍ਰਣਾਲੀਆਂ ਦੀ ਜ਼ਿਆਦਾਤਰ ਸਫਲਤਾ ਵਿਕਾਸ ਪਰ ਜਿਹੜੀ ਹੈ ਨਿਰਭਰ ਹੈ। ਕਨੇ ਕੱਟ ਹੋਣੇ ਪਰ ਖਾਸ ਪੋਸ਼ਕ ਤੱਤਵ ਪ੍ਰਦਾਨ ਕਰੀ ਮਿੱਟੀ ਦੀ ਉਪਜਾਊਪਨ ਬਣਾਈ ਰੱਖੀ ਜਾਂਦੀ ਹੈ। ਮਸ਼ੀਨ ਦੀ ਸ਼ਕਤੀ ਕਨੇ ਟੈਕਨੋਲੋਜੀ ਆਧਾਰਿਤ ਪ੍ਰੌਦਯੋਗਿਕੀ ਦਾ ਇਸਤੇਮਾਲ ਪੌਦਿਆਂ ਦੇ ਵਿਕਾਸ 'ਚੋਂ ਪ੍ਰੋਤਸਾਹਿਤ ਕਰਨ ਲਈ ਜ਼ਰੂਰੀ ਮਿੱਟੀ ਦੀ ਸਥਿਤੀ ਉਤਪੰਨ ਕਰਨ ਵਾਸਤੇ ਕੀਤਾ ਜਾਂਦਾ ਹੈ। ਜਲੂਗੀ ਘੱਟ ਤੋਂ ਘੱਟ ਵਿਵਧਾਨ ਕਨੇ ਮਿੱਟੀ ਦਾ ਨੁਕਸਾਨ ਹੁੰਦਾ ਹੈ। ਪੈਦਾਵਾਰ ਗੁਣਵੱਤਾ ਕਨੇ ਵਿਸ਼ਵਸਨੀਯਤਾ 'ਚ ਸੁਧਾਰ ਲਈ ਫਸਲਾਂ ਕਨੇ ਪਸ਼ੂਧਨ ਲਈ ਉੱਨਤ ਅਨੁਵਾਂਸ਼ਿਕੀ ਦਾ ਇਸਤੇਮਾਲ ਕਨੇ ਪਰਿਆਵਰਣ ਦੀ ਰੱਖਿਆ ਲਈ ਆਧੁਨਿਕ ਜਿਹੜੇ ਹੈ ਨੋਏ ਅਨੁਵਾਂਸ਼ਿਕ ਕਨੇ ਹੋਰ ਤਕਨੀਕਾਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਹ ਸਫਲਤਾ ਕਈ ਖੇਤਰਾਂ 'ਚ ਬਰਖਾ ਬਣਾਉਣ ਲਈ ਖਰੀ ਕਨੇ ਅਸਰਦਾਰ ਸਿੰਚਾਈ ਤੱਕ ਪਹੁੰਚ ਸੌਗੀ ਸੌਗੀ ਘਾਟੇ 'ਤੇ ਬਚਣੇ ਕਨੇ ਮਾਲ ਜੋ ਅਸਰਦਾਰ ਤਰੀਕੇ ਸੌਗੀ ਵੇਚਣੇ ਲਈ ਬਿਹਤਰ ਕਟਾਈ ਪ੍ਰਬੰਧਨ ਕਨੇ ਭੰਡਾਰਨ ਯੰਤਰਾਂ ਕਨੇ ਪ੍ਰਕਿਰਿਆ ਪਰ ਨਿਰਭਰ ਹੈ। ਦਿਖਾ ਖੇਤੀ ਦੇ ਜਿਹੜੇ ਹਨ ਨੋਏ ਨੋਏ ਤਰੀਕੇ ਕਿਆ ਹਨ ਆਧੁਨਿਕ ਤਰੀਕੇ ਕਿਆ ਹਨ। ਐਰੋਪੋਨਿਕਸ ਪ੍ਰਣਾਲੀ ਐਰੋਪੋਨਿਕਸ ਮਿੱਟੀ ਦੀ ਜ਼ਰੂਰਤ ਦੇ ਬਿਨਾਂ ਹੀ ਹਵਾ ਧੁੰਦ 'ਚ ਪੌਦੇ ਉਗਾਉਣੇ ਦੀ ਵਿਧੀ ਹੈ। ਇਹ ਹਾਈਡਰੋਪੋਨਿਕਸ ਦਾ ਇੱਕ ਜਿਹੜਾ ਹੈ ਪ੍ਰਕਾਰ ਹੈ ਜਿਹੜੇ ਪੌਦੇ ਦੀ ਜੜ੍ਹ 'ਚ ਹਵਾ 'ਚ ਲਟਕੀ ਕਰੀ ਕੰਮ ਕਰਦਾ ਹੈ। ਇਸ ਦੇ ਇਸਤੇਮਾਲ 'ਤੇ ਪਾਣੀ ਦੀ ਮਾਤਰਾ ਪਰ ਉਹਨਾਂ ਦਾ ਜਿਹੜਾ ਹੈ ਜ਼ਿਆਦਾ ਕਾਬੂ ਹੋ ਸਕਦਾ ਹੈ। ਦੇਖੋ ਹਾਈਡਰੋਪੋਨਿਕਸ ਜਿਹੜਾ ਹੈ ਵਿਧੀ ਇੱਕ ਗੰਦਗੀ ਸੌਗੀ ਕ੍ਰਿਸ਼ੀ ਜਿਹੜਾ ਹੈ ਕ੍ਰਿਸ਼ੀ ਹੈ ਦਾ ਦ੍ਰਿਸ਼ਟੀਕੋਣ ਹੈ ਜਿਹਦੇ 'ਚ ਕਿਸੇ ਵੀ ਤਰ੍ਹਾਂ ਦੀ ਮਿੱਟੀ ਦਾ ਉਪਯੋਗ ਨਹੀਂ ਕੀਤਾ ਜਾਂਦਾ ਹੈ। ਇਸ ਤਕਨੀਕ 'ਚ ਖਣਿਜ ਵਾਲਾ ਪਾਣੀ ਦਾ ਕੋਲ ਦੇ ਪੋਸ਼ਕ ਤੱਤਵਾਂ ਦਾ ਇਸਤੇਮਾਲ ਜਿਹੜਾ ਹੈ ਕਰੀ ਕੇ ਠੋਸ ਮੀਡੀਆ ਦੀ ਜ਼ਰੂਰਤ ਦੇ ਬਿਨਾਂ ਹੀ ਸਵਸਥ ਪੌਦਿਆਂ 'ਚੋਂ ਉਗਾਇਆ ਜਾਂਦਾ ਹੈ। ਇੱਕ ਹੈ ਐਕੁਆਪੋਨਿਕ। ਇਹ ਕ੍ਰਿਸ਼ੀ ਤਕਨੀਕ ਪਾਰੰਪਰਿਕ ਜਲੀਅ ਕ੍ਰਿਸ਼ੀ ਜੋ ਹਾਈਡਰੋਪੋਨਿਕ ਸੌਗੀ ਜੋੜਦੀ ਹੈ। ਫਿਰ ਹੈ ਇੱਕ ਤਕਨੀਕ ਹੈ ਜੀ ਮੋਨੋਕਲਚਰ ਇਨਡੋਰ ਖੇਤੀ ਜਿਵੇਂ ਕਿ ਔਸ਼ਧੀਏ ਪੌਦੇ ਦਾ ਉਤਪਾਦਨ ਮੋਨੋਕਲਚਰ ਦੀ ਸ਼੍ਰੇਣੀ 'ਚ ਆਉਂਦੇ ਹਨ। ਮੋਨੋਕਲਚਰ ਇੱਕ ਨਵੀਂ ਕ੍ਰਿਸ਼ੀ ਪੱਧਤੀ ਹੈ ਜਿਹਦੇ 'ਚ ਇੱਕ ਹੀ ਫਸਲ ਜਾਂ ਪੌਦੇ ਦੀ ਖੇਤੀ ਕੀਤੀ ਜਾਂਦੀ ਹੈ। ਦੇਖਾ ਆਧੁਨਿਕ ਕ੍ਰਿਸ਼ੀ ਭੋਜਨ ਜੋ

ਲਗਾਉਂਦੇ ਹਨ ਖਾਸ ਖਾਸ ਖਬਰਾਂ। ਪ੍ਰਦੇਸ਼ ਵਾਸੀਆਂ ਜੋ ਇੱਕ ਵਾਰੀ ਫਿਰ ਜ਼ੋਰਦਾਰ ਗਰਮੀ ਦਾ ਸਾਹਮਣਾ ਕਰਨਾ ਪਊਗਾ। ਮੌਸਮ ਮਹਿਕਮੇ ਨੇ 26 ਕਨੇ 27 ਮਈ ਜੋ ਰਾਜ ਦੇ 6 ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਸੋਲਨ ਕਨੇ ਸਿਰਮੌਰ ਜ਼ਿਲ੍ਹਿਆਂ ਦੇ ਅਲੱਗ ਅਲੱਗ ਜਗ੍ਹਾ ਪਰ ਹੀਟ ਵੇਵ ਚੱਲਣੇ ਦੇ ਯੈਲੋ ਅਲਰਟ ਜਾਰੀ ਕੀਤਾ ਹੈ। ਮਹਿਕਮੇ ਪਾਸੇ ਤੋਂ ਜਾਰੀ ਪੂਰਵ ਅਨੁਮਾਨ ਦੇ ਅਨੁਸਾਰ 25 ਮਈ ਤੱਕ ਰਾਜ ਦੇ ਲੋਕਾਂ ਜੋ ਖੂਬ ਗਰਮੀ ਅਤੇ ਰਾਹਤ ਜਿਹੜਾ ਹੈ ਮਿਲਦੀ ਰਹੇਗੀ। ਮਹਿਕਮੇ ਨੇ ਇਸ ਦੌਰਾਨ ਪ੍ਰਦੇਸ਼ ਦੇ ਮੱਧਮ ਕਨੇ ਉਚਾਈ ਵਾਲੇ ਅਲੱਗ ਅਲੱਗ ਜਗ੍ਹਾ ਪਰ ਬਰਖਾ ਕਨੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਇਸੀ ਵਿੱਚ ਪਿਛਲੇ ਰੋਜ਼ ਰਾਜ 'ਚ ਜ਼ਿਆਦਾਤਰ ਜਗ੍ਹਾ ਪਰ ਹੋਈ ਬਰਖਾ ਕਨੇ ਜ਼ਿਆਦਾ ਉਚਾਈ ਵਾਲੇ ਕੁਛ ਜਗ੍ਹਾ ਪਰ ਬਰਫਬਾਰੀ ਅਤੇ ਪ੍ਰਦੇਸ਼ ਵਾਸੀਆਂ 'ਚੋਂ ਜਿਹੜਾ ਹੈ ਖੂਬ ਜਿਹੜੀ ਹੈ ਤੇਜ਼ ਗਰਮੀ ਅਤੇ ਹਲਕੀ ਜਿਹੜੀ ਹੈ ਰਾਹਤ ਮਿਲੀ ਹੈ। ਤਾਂ ਦੇਖਾ ਇੱਥੀਆਂ ਖਬਰਾਂ, ਹੁਣ ਦਾ ਕਾਰਿਕ੍ਰਮ ਦਾ ਵਕਤ ਵੀ ਉਹ ਚੱਲਿਆ ਹੈ। ਲੈਂਦੇ ਹਨ ਇਜਾਜ਼ਤ, ਨਮਸਕਾਰ।